ਡਾਲੀ ਦੇ ਅਜੀਬ ਨਿਸ਼ਾਨ ਪੋੜੋ ਸ਼ੁਕਣੇ ਕੇ ਹਮੋ ਗਏ ਏਕ ਜ਼ਰੀਆ ਸਜੇ ਹਮੇ ਏਕ ਹੀ ਫੋਨ ਗਾਏ ਇਹ ਨੰਬਰ ਸੋ 1800 1501 ਇਨੀ ਗਾਏ ਫੋਨ ਕਰਿਓ ਇਨੀ ਦੇ ਬਾਰੇ ਦੋ ਹਮੇ ਜਾਣਕਾਰੀ ਦੇ ਸਕੋ ਆਪਣੇ ਦੇਸੀ ਪੌਦੇ ਜਿਹੜੇ ਨੀਮ ਪੀਪਲ ਜਾਮੁਨ ਅਰਜੁਨ ਇਹ ਲਾਣ ਲਾਗੋ ਜਿਹਦੇ ਦੀ ਉਮਰ ਜ਼ਿਆਦਾ ਸੋ ਲਗਭਗ 300 ਸਾਲ ਤੋੜੀ ਇਹ ਰਹਿੰਦੇ ਰਹਿੰਦੀ ਬਿਮਾਰੀ ਵੀ ਬਹੁਤ ਕਮ ਲੱਗਦੀ ਤੋ ਐਸੇ ਪੌਦੇ ਹਮੋ ਲਾਣੇ ਪੜੋ ਜੋ ਹਮੇ ਇਸ ਬਿਮਾਰੀ ਬਚਾ ਸਕੋ ਔਰ ਰੇਕੀ ਜੀ ਬਹੁਤ ਸੋ ਬਾਤ ਜੇ ਹਮੋ ਕਮ ਸੇ ਕਮ ਦਵਾਈ ਇਸਤੇਮਾਲ ਕਰਨੀ ਲਾਗੋ ਹੈ ਰੋ ਖਾਦ ਜੋ ਹਮੇ ਬਾਜ਼ਾਰੋਂ ਮਾਈ ਦਿਲੇ ਹਾਂ ਸੇਬ ਕਮ ਸੇ ਕਮ ਇਸਤੇਮਾਲ ਕਰਨੇ ਤੇਂਦਰੀ ਜਾਗੇ ਗਏ ਹਮੇ ਜੋ ਗੁਹਰੇ ਬਣੇ ਹੁੰਦੀ ਖਾਦ ਗੋਬਰੋਰੀ ਬਣੇ ਹੁੰਦੀ ਖਾਦ ਦਵਾਈ ਕੇ ਹਮੇ ਨੀਮ ਤੇਲ ਦਸ਼ਪਰਣੀ ਅਰਕ ਇਹਦੇ ਇਸਤੇਮਾਲ ਕਰ ਸਕੋ ਤੋ ਆਪੇ ਸਾਈਂ ਡਾਲੀਰਾ ਧਿਆਨ ਰੱਖਣ ਲਾਗੋ ਜਿਹੜਾ ਹਮੇ ਆਪਣਾ ਧਿਆਨ ਰੱਖੋ ਆਪਣੇ ਸਵਾਸਥੇ ਦਾ ਧਿਆਨ ਰੱਖੋ ਤੈਸ਼ਾ ਧਿਆਨ ਹਮੋ ਡਾਲੀਰਾ ਰੱਖਣਾ ਲਾਗੋ ਤੋ ਇਹ ਕੁਛ ਬਾਤ ਕੀ ਹਮੇ ਵਿਕਸ ਸਵਾਸਥੇ ਦੇ ਬਾਰੇ ਦੇ ਤੋ ਅਬੇ ਸ਼ੁਣ ਮੈਂ ਸੁਸ਼ੀਲ ਕੁਮਾਰ ਬ੍ਰਿਗੂ ਜੀ ਦੀ ਆਵਾਜ਼ ਦਾ ਇੱਕ ਪਿਆਰਾ ਸ਼ਾਹ ਸਿਰਮੌਰੀ ਲੋਕ ਗੀਤ।

ਸਾਂਝ ਕੇ 4:50 ਹੋਈ ਗਏ। ਤੋ ਇਹ ਵੀ ਸੁਣੋ ਤੁਸੀਂ ਆਪਣਾ ਬਾਂਕਾ ਬਾਂਕਾ ਮਹਾਸੂ ਕਾਰਿਕ੍ਰਮ। ਤੋ ਸਭੀ ਮਹਾਸੂ ਕਾਰਿਕ੍ਰਮ ਸੁਣਨ ਵਾਲਾ ਹੈ ਭਾਰਤੀ ਠਾਕੁਰਾਰੀ ਨਮਸਕਾਰ। ਤੋ ਅੱਜ ਅਸਾਂ ਆਪਣੇ ਕਾਰਿਕ੍ਰਮੋ ਦੇ ਤੁਸੀਂ ਸਾਥੇ ਜੋ ਗੱਲਬਾਤ ਲਗਾਉਣੀ ਸੇ ਅੰਤਰਰਾਸ਼ਟਰੀ ਨਰਸ ਦਿਵਸ ਬਾਰੇ ਦੇ ਬਸੰਤ ਰਿਤੂ ਦੇ ਮਾਰੇ ਵਣਾਂ ਅਤੇ ਮਾਰੇ ਜੰਗਲਾਂ 'ਤੇ ਮਿਲਣ ਵਾਲੀ ਔਸ਼ਧੀ ਫਲ ਔਰ ਸਬਜ਼ੀ ਉਹਦੇ ਬਾਰੇ ਦੇ ਖਾਸ ਖਾਸ ਖਬਰਾਂ ਵੀ ਸੁਣਾਉਣੀਆਂ ਔਰ ਲੋਕ ਗੀਤ ਵੀ ਸੁਣਾਉਣੇ। ਤੋ ਸਭੀ ਤੋਂ ਪਹਿਲੇ ਅਸਾਂ ਸੁਣਾਉਣੀਆਂ ਤੁਸੀਂ ਆਖੇ ਖਾਸ ਖਾਸ ਅੱਜ ਕੀ ਖਬਰਾਂ। ਤੋ ਪਹਿਲੀ ਖਬਰ ਹੈ ਰਾਸ਼ਟਰੀ ਪ੍ਰੀਖਿਆ ਏਜੰਸੀ NTA ਚਿਕਿਤਸਕੀ ਸ਼ਿਕਸ਼ਾ ਦੇ ਦਾਖਲੇ ਲਈਏ 3 ਮਈਕ ਹੈ ਆਯੋਜਿਤ NEET UG 2026 ਪ੍ਰੀਖਿਆ ਰੱਦ ਕਰਨ ਦਾ ਫੈਸਲਾ ਲਈ ਰੱਖਿਆ। ਸੋਸ਼ਲ ਮੀਡੀਆ ਪੋਸਟ ਉਹਦੇ ਏਜੰਸੀ ਬੋਲਿਆ ਪਈ ਇਹ ਫੈਸਲਾ ਵਿਦਿਆਰਥੀ ਦੇ ਹਿੱਤ ਔਰ ਰਾਸ਼ਟਰੀ ਪ੍ਰੀਖਿਆ ਪ੍ਰਣਾਲੀ ਪਾਉਂਦੇ ਟੀਕੇ ਵਿਸ਼ਵਾਸੋ ਕੇ ਧਿਆਨ ਉਹਦੇ ਰੱਖਦੇ ਹੋਏ ਲਈ ਰੱਖਿਆ। NTA ਦੱਸਿਆ ਬਈ ਸਰਕਾਰ ਪੇਪਰ ਲੀਕੋਰ ਆਰੋਪੋਰੀ ਪੂਰੀ ਜਾਂਚ ਲਈਏ ਮਾਮਲਾ ਜੋ ਹੈ ਕੇਂਦਰੀ ਅਨਵੇਸ਼ਣ ਬਿਊਰੋ CBI ਕੇ ਸੌਂਪਣ ਦਾ ਨਿਰਣੇ ਲਈ ਰੱਖਿਆ। ਏਜੰਸੀ ਬੋਲਿਆ ਬਈ ਸੀ ਉਹ CBI ਸਾਥੇ ਪੂਰਾ ਸਹਿਯੋਗ ਕਰਨਾ ਔਰ ਜਾਂਚ ਲਈਏ ਜ਼ਰੂਰੀ ਸਭੀ ਸਮੱਗਰੀ ਔਰ ਸਹਾਇਤਾ ਉਪਲਬਧ ਕਰਾਉਣੀ ਔਰ ਪ੍ਰੀਖਿਆ ਦੀ ਜੋ ਵੀ ਨਈ ਤਿਥੀ ਹੋਣੀ ਸੇ ਤਿੰਨਾਂ ਦੂਜੀ ਵਾਰ ਦੱਸੀ ਦੇਣੀ। ਤੋ ਜੀ ਅਗਲੀ ਖਬਰ ਹੈ ਚੁਣਾਵ ਆਯੁਕਤ ਡਾਕਟਰ ਸੁਖਵੀਰ ਸਿੰਘ ਸੰਧੂ ਹੈ ਜੋ ਹੈ ਅੱਜ ਸ਼ਿਮਲਾ ਦੇ ਨੇੜੇ ਰਾਜਕੀ ਵਰਿਸ਼ਠ ਮਾਧਿਅਮਿਕ ਪਾਠਸ਼ਾਲਾ ਸ਼ੋਗੀ ਦੇ ਮਤਦਾਨ ਕੇਂਦਰੋਂ ਦਾ ਨਿਰੀਖਣ ਕੀਤਾ। ਇਹਦੇ ਦੌਰਾਨ ਤਿੰਨੇ ਮਤਦਾਨ ਲਈ ਉਪਲਬਧ ਸੁਵਿਧਾਓ ਔਰ ਅਨਿਆ ਆਵਸ਼ਕ ਵਿਵਸਥਾਓ ਦਾ ਜਾਇਜ਼ਾ ਵੀ ਲਿੱਤਾ। ਸੁਖਵੀਰ ਸਿੰਘ ਸੰਧੂ ਹੈ ਜੋ ਅਧਿਕਾਰ ਮਤਲਬ ਜੋ ਮਤਦਾਨ ਪ੍ਰਕਿਰਿਆ ਖੇਸ ਨਿਸ਼ਪਕਸ਼ ਪਾਰਦਰਸ਼ੀ ਔਰ ਸੁਚਾਰੂ ਰੂਪ ਦੇ ਸੰਪੰਨ ਕਰਵਾਉਣ ਦੇ ਲਈ ਸਭੀ ਤਿਆਰੀਆਂ ਸਮੇਂਬੱਧ ਪੂਰਾ ਕਰਨੇ ਰਹਿ ਵੀ ਨਿਰਦੇਸ਼ ਦਿੱਤੇ। ਪ੍ਰਦੇਸ਼ੋ ਦੇ ਅਧਿਕਾਸ਼ ਭਾਗੋ ਦੇ ਅੱਜ ਹਲਕੇ ਬਾਦਲ ਛਾਈ ਰਹੇ ਜਿਵੇਂ ਕਿ ਜਨਜਾਤੀ ਜ਼ਿਲ੍ਹੇ ਦੇ ਲਾਹੌਲ ਸਪੀਤੀ ਦੀ ਉੱਚੀ ਉੱਚੀ ਚੋਟੀਓ ਬਾਂਦੇ ਅੱਜ ਵੀ ਆਗਾ ਹਲਕੀ ਬਰਫਬਾਰੀ ਹੋਈ ਅਤੇ ਤੇਰੀ ਵਜ੍ਹਾ 'ਤੇ ਖੇਤਰੋਂ ਦੇ ਤਾਪਮਾਨੋਂ ਦੇ ਹਲਕੀ ਗਿਰਾਵਟ ਆਈ ਦੀ ਅੱਜ ਕਿੱਥੇ ਕਿੱਥੇ ਬਾਰਿਸ਼ ਓਲਾਵਰਿਸ਼ਟੀ ਤੂਫਾਨ ਚੱਲਣੇ ਰਾ ਜੋ ਹੈ ਔਰੇਂਜ ਅਲਰਟ ਵੀ ਜਾਰੀ ਕਰ ਰੱਖਿਆ। ਤੋ ਇਹ ਥੀ ਅੱਜ ਕੀ ਖਬਰਾਂ। ਇਹ ਵੀ ਸੁਣੋ ਤੁਸੀਂ ਲੋਕ ਗੀਤ।

ਲਾਣੇ, ਤੋ ਇਹ ਸਭ ਇਹ ਤੇਰੇ ਅੰਤਰਗਤ ਆ ਵਾ। ਜੇ ਗੱਲ ਕਰੀਏ ਥੀਮਾਂ ਦੀ, ਤੋ ਅੱਜ 2026 ਦੇ ਨਰਸਾਂ ਦੇ ਲਈ ਜੋ ਥੀਮ ਹੈ ਸੇ ਰਾਖੀ ਦੀ ਮਾਰੀ ਨਰਸਾਂ ਆ ਸਾਰਾ ਭਵਿਸ਼ਯ ਸਸ਼ਕਤ ਨਰਸ ਜੀਵਨ ਬਚਾਓ ਹੀ, ਤੋ ਇਹ ਇੱਥੇ ਸਾਲਾਂ ਦੀ ਥੀਮ ਹੀ। ਹਰ ਸਾਲ ਅਲੱਗ ਅਲੱਗ ਥੀਮ ਰੱਖੋ ਹੈ, ਜਿਹੜਾ ਮਤਲਬ 2022 ਦੇ ਅਲੱਗ ਥੀਮ ਥੀ, 2023 ਦੇ ਆ ਸਾਰੀ ਨਰਸਾਂ ਆ ਸਾਰਾ ਭਵਿਸ਼ਯ, ਔਰ 2024 ਦੇ ਥੀ ਮਾਰੀਆ ਨਰਸਾਂ ਮਾਰਾ ਭਵਿਸ਼ਯ ਔਰ ਦੇਖਭਾਲ ਹੋ ਰਹੀ ਆਰਥਿਕ ਸ਼ਕਤੀ। ਤੋ ਜੀ ਅੱਜ ਕੇ ਦਿਨ ਜਗ੍ਹਾ ਜਗ੍ਹਾ ਜੋ ਹੈ ਸਮਾਨ ਸਮਾਰੋਹ ਰੱਖੇ ਜਾ ਹੋਏ ਹੈ ਨਾ, ਔਰ ਜਿਹੜੇ ਮਾਰੇ ਸੋਸ਼ਲ ਮੀਡੀਆ ਦੇ ਦੁਆਰਾ ਜੋ ਹੈ ਨਰਸਾਂ ਖੇ ਵਧਾਈਆਂ ਦਿੱਤੀਆਂ ਜਾ ਹੋਈਆਂ, ਜਿਹੜੇ ਤਿੰਨਾਂ ਖੇ ਸਮਾਨ ਸਮਾਰੋਹ ਦੇ ਤਿੰਨਾਂ ਖੇ ਸਨਮਾਨਿਤ ਕਰਨਾ ਨਰਸਾਂ ਖੇ ਜਿੰਨੇ ਅੱਛੇ ਕਾਰੇ ਰੱਖੇ ਆਪਣੇ ਕਾਰਿਆਕਾਲੋ ਦੇ ਨਾ, ਔਰ ਜੋ ਵੀ ਮਤਲਬ ਦਵਾਈਆਂ ਦਾ ਧਿਆਨ ਔਰ ਭਾਵਨਾਤਮਕ ਜੋ ਵੀ ਤਿੰਨਾਂ ਖੇ ਸਹਿਯੋਗ ਕਰਨਾ ਸਰਕਾਰ ਸੇ ਬੜੀ ਚੜ੍ਹੀ ਕੇ ਜੋ ਹੈ ਅੱਜ ਕੇ ਦਿਨ ਹੈ ਕਰੋ ਹੈ। ਔਰ ਇਹਨਾਂ ਖੇ ਇਹੜਾ ਵੀ ਬੋਲਿਆ ਜਾਵਾ ਕਈ ਕਦੀ ਕਿ ਸਟੈਂਥੋਸਕੋਪ ਵਾਲੀ ਪਰੀ ਵੀ ਬੋਲੋ, ਇਹਨਾਂ ਖੇ ਕਈ ਜਗ੍ਹਾ ਮਤਲਬ ਬੋਲਿਆ ਜਾਵਾ ਹੈਗੀਆਂ। ਤੋ 2026 ਦੇ ਮਤਲਬ 12 ਮਈ ਅੱਜ ਕਾ ਜੋ ਮਾਰਾ ਦਿਨ ਹੈ ਸੇ 1860 ਦੇ ਲੰਡਨੋਂ ਦੇ ਜੋ ਨਾਈਟੀਗਲ ਸਕੂਲ ਆਫ ਨਰਸਿੰਗ ਖੋਲ੍ਹਿਆ ਥਾ ਨਾ, 33 ਜੋ ਹੈ ਇਹ ਤੇਰੇ ਜੋ ਪਹਿਲਾ ਨਰਸਿੰਗ ਸਕੂਲ ਥਾ ਸੇ, ਔਰ ਸਕੂਲ ਆਫ ਨਰਸਿੰਗ ਮਤਲਬ ਜੋ ਦਾਈਆ ਦੀ ਟ੍ਰੇਨਿੰਗ ਪ੍ਰਸ਼ਿਕਸ਼ਣ ਜੋ ਹੋਈ ਥੀ ਨਾ ਦਾਈਆ ਖੇ ਦਿੱਤੀ ਪਹਿਲੇ ਕਿ ਉਹ ਥੀ ਆਈਆਂ ਸਿੱਖੋ ਥੀ ਅਤੇ ਬਾਅਦ ਦਾਈਆ ਖੇ ਵੀ ਪ੍ਰਸ਼ਿਕਸ਼ਣ ਦੇਣਾ ਸ਼ੁਰੂ ਕਰਤਾ ਆਸਤੇ ਆਸਤੇ, ਤੋ ਇਹ ਤਾਂ ਸਕੂਲੇ ਹੀ ਤੇ ਦੇ ਖਾਸ ਭੂਮਿਕਾ ਨਿਭਾਈ ਥੀ। ਔਰ ਜੇ ਗੱਲ ਕਰੀਏ ਆਂਕੜਿਆਂ ਦੀ, ਤੋ ਨਰਸ ਸਾਥੇ ਸਾਥੇ ਸਾਂਖੀਕੀਵਿਦ ਵੀ ਥੀ, ਹਸਪਤਾਲਾਂ ਦੇ ਸਾਫ ਸਫਾਈ ਦੀ ਧਿਆਨ ਰੱਖਣਾ ਔਰ ਮ੍ਰਿਤਯੂ ਦਰ ਖੇ ਘਟਾਉਣਾ, ਮਤਲਬ ਸਭੀ ਕੇ ਦਿਸ਼ਾ ਵੀ ਭਾਈ ਵਾਕਈ ਜੇ ਨਰਸਾਂ ਨਹੀਂ ਹੋ ਰਾਤ ਦਿਨ ਤੋਂ ਨਰਸਾਂ ਹੀ ਚੌਕਸੀ ਰੱਖੋ ਆ ਜੋ ਵੀ ਮਰੀਜ਼ ਹੋਣਾ ਹਸਪਤਾਲਾਂ ਦੇ ਹੈ ਨਾ, ਤੋ ਕਿਉਂਕਿ ਡਾਕਟਰ ਤੋਂ ਕਹੇ ਕਿ ਜਾ ਹੀ ਨਹੀਂ ਸਕਦਾ ਡਾਕਟਰ ਤੋਂ, ਜੇ ਵੀ ਤਿੰਨਾਰਾ ਫੀਲਡਾਂ ਦੇ ਆਓ ਅਤੇ ਤੀ ਕੰਮ ਕਰਨੇ ਦੌਰੇ ਬੰਦੇ ਆਓ, ਤੋ ਤੇ ਵੀ ਸੇ ਆਉਣੇ, ਬਾਕੀ ਅੱਗੇ ਪਿੱਛੇ 24 ਘੰਟੇ ਤੋਂ ਆਸਾ ਖੇ ਨਰਸਾਂ ਹੀ ਦੇਖੋ ਹੀ ਆ ਜੇ ਕਿੱਥੇ ਹੋਸਪਿਟਲਾਂ ਦੇ ਆਸੇ ਬਿਮਾਰ ਹੋ ਜਾਊਂ। ਤੋ ਜੀ ਸਭੀ ਖੇ ਬਹੁਤ ਬਹੁਤ ਸ਼ੁਭਕਾਮਨਾ ਹੈ ਅੱਜ ਕੇ ਦਿਨ ਉਹ ਨਰਸਾਂ ਖੇ ਖਾਸ ਕਰੀ ਕੇ। ਤੋ ਸੁਣੋ ਤੁਸੀਂ ਇੱਕ ਲੋਕ ਗੀਤ ਹੋਰ।

ਖੁੱਲ੍ਹਣ ਤੋਂ ਬਾਅਦ ਵੀ ਆ ਸਾਰੇ ਕਰਿਆਲੀ ਦਾ ਕੋਫਤੇ ਬਣਾਈ ਲਓ ਹੈ, ਪਕੌੜੇ ਬਣਾਈ ਲਓ ਹੈ, ਔਰ ਕਿਆ ਬੋਲਦੇ ਜਿਹੜੇ ਮਤਲਬ ਪੀਲੀ ਕੇ ਤੇ ਹੈ, ਮਤਲਬ ਰਾਇਤਾ ਬਣਾਈ ਲਓ ਹੈ ਕਰਿਆਲੀ ਦਾ। ਤੋ ਕਈ ਤੋਂ ਬੋਲੋ ਵੀ ਫੁੱਲੀ ਗਈ ਅਬੇ ਨਹੀਂ ਬਣਾਉਣੀ ਹੈ, ਪਰ ਫੁੱਲਣੇ ਤੋਂ ਬਾਅਦ ਵੀ ਬਣਾਉਣੀ ਚਾਹੀਦੀ ਹੈ। ਐੜਾ ਨਹੀਂ ਹੈ ਕਿ ਜਦੋਂ ਤੱਕ ਕਲੀ ਆਈ ਹੋਈ ਹੈ ਤਦ ਤੱਕ ਹੀ ਕਰਿਆਲੋ ਬਣਾਉਣੀ। ਉਹ ਤੇਰੀ ਤੋਂ ਬੋਲੋ ਛਾਲ ਵੀ ਕੰਮ ਹੋ ਰਹੀ ਹੋਈ ਕਰਿਆਲੀ ਦੀ, ਤੋਂ ਜਿਹੜੇ ਕਿ ਅਸੀਂ ਰਸੋਲੀਆ ਹੋਈ ਆ, ਤੋ ਰਸੋਲੀਆ ਤਾਂ ਬੜੀ ਭਾਰੀ ਕਾਮਯਾਬ ਹੋਈ ਆ ਉਹ ਸਬਜ਼ੀ ਆ ਨਾ, ਤੋ ਆਪਣੇ ਬੱਚਾ ਖੇ ਵੀ ਦੱਸਣੀ ਚਾਹੀਏ। ਉਹ ਅੱਜ ਕੱਲ੍ਹ ਤੋਂ ਅਸੀਂ ਨਾ ਆਪਣਾ ਤੋਂ ਵਿਗਾੜਿਆ ਖਾਣੇ ਦਾ ਤਰੀਕਾ, ਪਰ ਆਪਣੇ ਬਾਲ ਬੱਚਾ ਵੀ ਵਿਗਾੜੀਤਾ ਅਸੀਂ ਥੋੜ੍ਹੇ ਜਿਹੇ ਟਾਈਮ ਮਤਲਬ ਸਮੇਂ ਪਿੱਛੇ, ਕਿ ਸਮੇਂ ਬਚਾਉਣ ਦੇ ਚੱਕਰੋਂ ਦੇ ਨਾ, ਕਿ ਚੱਲ ਲਓ ਤੂੰ 10 ਰੁਪਈਏ ਪਕੜ, ਸਕੂਲਾਂ ਕੇ ਜਾਂਦੇ ਜਾਂਦੇ ਕੁਛ ਮਿੱਠੂ ਖਾਈ ਲਿਆ ਹੈ ਨਾ। ਤੋ ਇਤਰੀ ਜਗ੍ਹਾ ਜੇ ਅਸੀਂ ਥੋੜ੍ਹਾ ਬਹੁਤ ਬੱਚੇ ਕੇ ਘਰੇ ਹੀ ਕੁਛ ਅੜਾ ਬਣਾ ਕੇ ਖਿਲਾਈ ਦਈਏ, ਮੰਨ ਲਓ ਕਰਿਆਲੀ ਜੇ ਵਿਆਹ ਕੇ ਆਈ ਆ, ਤੋ ਅਸੀਂ ਤੇਰੇ ਚਟਪਟੇ ਜੇ ਪਕੌੜੇ ਬਣਾ ਦੂੰ ਬੱਚਾ ਖੇ, ਤੋ ਬੱਚੇ ਖੇ ਤਾਕਤ ਵੀ ਮਿਲਣੀ ਘਰੋਂ ਹੀ ਚੀਜ਼ਾਂ ਰਹੀ ਬਾਈ, ਕੀਮਤ ਵੀ ਉਹ ਹੀ ਹੈ ਨਾ, ਔਰ ਤਾਕਤਵਰ ਤੋਂ ਹੋਣੀ ਹੋਣੀ, ਸਾਥੇ ਜੋ ਬਿਮਾਰੀ ਆ ਹੋਈ ਆ ਨਾ ਇਹਨਾਂ ਸਬਜ਼ੀਆਂ ਸਾਥੇ ਸੇ, ਉਹ ਵੀ ਘੱਟ ਹੋਈ ਆ ਆਉਣ ਵਾਲੇ ਟਾਈਮਾਂ ਦੇ, ਲੰਬੀ ਉਮਰ ਹੋਈ ਇਹੜੇ ਸਾਗ ਸਬਜ਼ੀਆਂ ਖਾਣ ਵਾਲੇ ਮਾਣੂ ਵਾਲੀ। ਔਰ ਜਿਹੜੇ ਟਾਟਾ ਹੋ ਗਿਆ, ਟਾਟਾ ਬਹੁਤ ਮਾਣੂ ਵਾਲੇ ਤੋਂ ਅਲੱਗ ਅਲੱਗ ਨਾਂ ਵੀ ਹੋ ਆਪਣੇ ਆਪਣੇ ਜਗ੍ਹਾ ਦੇ ਹਿਸਾਬੇ, ਤੋ ਗੋਭੂ ਮਾਰੇ ਜਿਹੜੇ ਕੈਕਟਸ ਹੋਏ ਨਾ ਤਿੰਨਾਂ ਦੇ ਲੋਕ ਸੇ ਗੋਭੂ, ਤੋ ਅੱਜ ਕੱਲ੍ਹ ਜੇ ਨਿਕਲੀ ਰਹੋ ਸੇ, ਔਰ ਤਿੰਨਾਂ ਖੇ ਵੀ ਮਤਲਬ ਬਹੁਤ ਅੱਛਾ ਹੋ ਖਾਣੇ ਖੇ ਸੇ, ਔਰ ਗੁਣੀ ਵੀ ਉਹ ਹੈ ਕੈਕਟਸ ਹੋ ਆ, ਇੱਕ ਕਈ ਕਿਸਮਾਂ ਦੇ ਕੈਕਟਸ ਹੈ, ਤਿੰਨਾਂ ਕੈਕਟਸ ਆ ਖੇ ਗਲਵਜ ਅੜਾ ਹੱਥਾਂ ਦੇ ਪਈ ਨਹੀਂ ਕਿ ਤੇ ਵੀ ਛਿਲੋ ਹੈ ਤਿੰਨਾਂ ਖੇ, ਤੇ ਵੀ ਤੇ ਤੇਰਾ ਵੀ ਸਾਗ ਸਬਜ਼ੀ ਬਣੋ ਮਾਰੇ। ਔਰ ਤਿਆਂਬਲ ਦੌਗਲ ਹੈ ਇਹਨਾਂ ਸਭੀ ਦੇ, ਪਹਿਲੇ ਜਦ ਤੱਕ ਉਹ ਛੋਟੇ ਹੋਏ ਨਾ ਤਦ ਤੱਕ ਇਹਨਾਂ ਦੀ ਸਬਜ਼ੀ ਬਣੋਈ, ਔਰ ਜੇ ਬਈ ਉਹ ਵੱਡੇ ਹੋਈ ਜਾਓ ਨਾ ਤਾਂ ਵੀ ਤੇ ਬਾਅਦ ਉਹ ਪੱਕਣੂ ਪੱਕ ਜਾਣੇ, ਅਤੇ ਬਈ ਨਾ ਕੇ ਤੁਸੀਂ ਫਲੋ ਦੇ ਰੂਪੋ ਦੇ ਖਾਓ। ਤੋ ਜੇ ਬਈ ਇਹਨਾਂ ਦੇ ਪੱਤੇ ਕੂਲੇ ਹੋ ਨਾ ਤਿਆਂਬਲੋ ਰੇ ਔਰ ਦੌਗਲੇ ਰੇ, ਤਾਂ ਇਹਨਾਂ ਪੱਤਿਆਂ ਦਾ ਸੇ ਪਤਰੋ ਸੇ ਵੀ ਲਗੋਏ, ਪਤਰੋੜੂ ਜਿਹੜੇ ਕੁਚਾਲੂ ਰੇ ਪੱਤਿਆਂ ਦੇ ਲਗੋਏ, ਤੇੜੇ ਤਿਆਂਬਲੀ ਰੇ ਔਰ ਦੌਗਲਾ ਰੇ ਪੱਤਿਆਂ ਰੇ ਵੀ ਬਣਾਈ ਸਕੋ ਹੈ, ਮਤਲਬ ਪੱਤੇ ਲਾਈ ਸਕੋ ਹੈ ਜਿਹੜੇ ਲੇਪ ਕਰੀ ਕੇ, ਤੋ ਪਕੌੜੇ ਵੀ ਬਣਾਈ ਸਕੋ ਈਜੀ ਰਹੇ। ਔਰ ਜਿਹੜੇ ਮਾਰੇ ਕਸ਼ਮਲ ਹੋਈ ਗਏ, ਹੀਰ ਹੋਈ ਗਏ, ਦੇਖੋ ਕਾਥੀ ਹੋਈ ਗਈ ਆ ਹੈ ਨਾ, ਅਲਸੀ ਹੋਈ ਗਈ, ਗੁਲ ਲੱਕੜੀ ਹੋਈ ਗਈ, ਔਰ ਸ਼ਹਿਤੂਤ ਹੋਈ ਗਏ, ਔਰ ਮਾਰੇ ਦੇਖੋ ਕੜਵੋ ਵੀ ਹੋਈ, ਦੁਧਲੀ ਹੋਈ, ਇਹ ਵੀ ਜੇ ਨਾ ਗਲਾਣੇ ਲੱਗੂ ਤਾਂ ਮਾਰੇ ਤਾਂ ਪੂਰੇ ਜੰਗਲ ਭਰੇ ਦੇ ਮਾਰੇ ਜਿਹੜੀ ਜੜੀ ਬੂਟੀਆਂ ਸਾਥੇ ਔਰ ਫਲਾਂ ਸਾਥੇ। ਔਰ ਜਿਹੜੇ ਦੇਖੋ ਚੁਲਾਈ ਜਿਹੜੀ ਚੀਜ਼ ਹੀ ਨਾ ਆਪੂ ਲੱਗ ਜਾ ਹੋਈ, ਇੱਥੇ ਕੋਈ ਜਿਹੜਾ ਨਹੀਂ ਹੁੰਦਾ ਕਿ ਬੜੀ ਭਾਰੀ ਕਿੱਥੇ ਕਿ ਸਪਰੇ ਕਰਨੀ ਕਿ ਕਿਆ ਕਰਨਾ, ਆਪੂ ਉਗੋਈ ਜਿਆਂ ਮਰਜ਼ੀ ਖਾਓ, ਔਰ ਇਤਨਾ ਆਇਰਨ ਮਿਲੋ ਆ ਨਾ ਛੂਛਾ ਦੇ ਬੋਲੋ ਸਭ ਤੋਂ ਜ਼ਿਆਦਾ ਆਇਰਨ ਹੋ ਆ, ਜਿਸ ਕਿ ਕਦੀ ਵੀ ਕਿਸੇ ਦਾ ਖੂਨ ਨਹੀਂ ਵੜਦਾ, ਤਾਂ ਛੂਛਾ ਦਾ ਸਾਗ ਖਾਓ, ਚੁਲਾਈ ਦਾ ਸਾਗ ਖਾਓ, ਬਿੱਛੂ ਕੁੱਟੀ ਦਾ ਸਾਗ ਖਾਓ ਹੈ ਨਾ, ਜਿਹੜੇ ਜੋੜਾਂ ਦੀ ਪੀੜਾ ਹੋਈ ਆ ਗਠੀਆ ਹੋ ਆ, ਟਿੰਬਰੀ ਦਾ ਚਟਣੀ ਬਣਾਓ ਹੈ ਨਾ, ਤਾਂ ਇਹ ਸਭ ਚੀਜ਼ਾਂ ਆਸਾ ਖੇ ਔਸ਼ਧੀਆ ਸਬਜ਼ੀਆਂ ਹੀ ਆ, ਆਸਾ ਰੇ ਸਰੀਰੋਂ ਖੇ ਕੁਛ ਨਾ ਕੁਛ ਇਸਾ ਫਾਇਦਾ ਹੀ ਦੇਣਾ, ਨੁਕਸਾਨ ਨਹੀਂ ਕਰਨਾ। ਇਹ ਵੀ ਜਿਹੜੇ ਅੰਜੀਰ ਹੋਈ ਗਏ, ਤੋ ਇਹ ਪੱਕਣ ਦਾ ਟਾਈਮ ਵੀ ਆਏਗਾ ਨੇੜੇ, ਤੋ ਸੇਓ ਜ਼ਰੂਰ ਖਾਓ, ਚਾਹੇ ਥੋੜ੍ਹਾ ਖਾਓ, ਕਿਉਂਕਿ ਨਾ ਸੀਜ਼ਨ ਜਿਵੇਂ ਆਓ ਨਾ, ਕੋਈ ਵੀ ਮੌਸਮ ਜਿਵੇਂ ਆਓ ਆ, ਅਤੇ ਵੀ ਅਸ ਮੌਸਮ ਦੇ ਥੋੜ੍ਹੀ ਜਿਹੀ ਵੀ ਚੀਜ਼ ਖਾਓਗੇ ਤਾਂ ਪੂਰਾ ਸਾਲ ਸੇ ਆ ਸਾਰੇ ਸਰੀਰੋਂ ਦੇ ਨਾ ਭਗਵਾਨ ਨੇ, ਇਹੜਾ ਕੁਛ ਬਣਾਇਆ ਦਾ ਨਾ ਮਤਲਬ ਪਿਤਰੇ ਇਹੜੇ ਇਹੜੇ ਸੇ ਲਗਾਏ ਰੱਖੇ ਵੀ ਪੂਰਾ ਸਾਲ ਆ ਸਾਰੇ ਸੇ ਸੰਚਿਤ ਰੋਈ ਪਿਤਰੇ ਖਾਈ ਦੀ ਚੀਜ਼, ਔਰ ਥੋੜ੍ਹਾ ਥੋੜ੍ਹਾ ਥੋੜ੍ਹਾ ਸੇ ਮਾਰਾ ਸਰੀਰ 'ਤੇ ਚੀਜ਼ਾਂ ਖੇ ਕੰਮ ਉਹਦੇ ਲੈਂਦਾ ਰਹੋ ਅਤੇ ਸੇ ਚੀਜ਼ਾਂ ਖੇ। ਤੋ ਦੇਖੋ ਆਉਂ ਤੋ ਬੋਲੂ ਕਿ ਟਾਈਮ ਲਗਾਓ, ਚਾਹੇ ਪੈਸੇ ਦੇ ਕੇ ਖਾਓ, ਪਰ ਇਹਨਾਂ ਚੀਜ਼ਾਂ ਆਪਣੇ ਬਾਲ ਬੱਚਾ ਖੇ ਵੀ ਖਿਲਾਓ, ਆਪੂ ਵੀ ਖਾਓ ਹੈ ਨਾ। ਲੋਕਾਂ ਖੇ ਜਿਹੜੇ ਲੀਵਰੋਰੀ ਪ੍ਰੋਬਲਮ ਹੋਈ, ਹਾਜ਼ਮੇ ਦੀ ਪ੍ਰੋਬਲਮ ਸਮੱਸਿਆ ਹੋਈ ਹੈ ਨਾ, ਆਇਰਨ ਕਮ ਹੋਆ, ਕਿਡਨੀਆਂ ਰੀ ਕਈਆ ਖੇੜੀ ਉਜਾਓ ਵੀ ਪਾਥਰੀ ਪੁਥਰੀ, ਜਾਂ ਕਈ ਵਾਰ ਕਬਜ਼ ਰੋਈ ਬਹੁਤੀ ਖੇ ਕਮਜ਼ੋਰੀ ਜੀ ਰੋਈ ਹੈ ਨਾ, ਦਾਂਦਾਂ ਦੇ ਪੀੜਾ ਹੋਈ ਜਾਣੀਆਂ, ਬਾਲਾਂ ਦੇ ਝੜਨੇ ਲੱਗ ਜਾਓ, ਬਾਲ ਮਾਰੇ ਚਮੜੀਆਂ ਦੇ ਰੋਗ, ਚਰਮੋ ਰੇ ਰੋਗ ਹੋਈ ਜਾਓ, ਆਖੀ ਦੀ ਨਜ਼ਰ ਕਮਜ਼ੋਰ ਹੋਈ ਜਾਓਈ, ਨਾਕੋ ਦੇ ਨਜ਼ਲਾ ਹੋਈ ਜਾਵਾ, ਕਾਨਾਂ ਦੇ ਸੁਣਨਾ ਕਮ ਹੋਈ ਜਾਵਾ, ਗਠੀਆ ਹੋਈ ਜਾਵਾ, ਬਾਵਾ ਸਿਰ ਹੋਈ ਜਾਵੀ, ਤੋ ਮਤਲਬ ਬਿਮਾਰੀਆਂ ਗਿਣਾਉਣੇ ਲੱਗੂੰਗੇ, ਤੋ ਪਤਾ ਨਹੀਂ ਕਿਤਨੀ ਬਿਮਾਰੀਆਂ। ਇਹਨਾਂ ਸਭੀ ਬਿਮਾਰੀਆਂ ਦਾ ਇਲਾਜ ਇਹਨਾਂ ਔਸ਼ਧੀ ਹੈ ਜੋ ਮਾਰੀ ਜੰਗਲੀ ਸਾਗ ਸਬਜ਼ੀ ਆਏ ਇਹਨਾਂ ਦੇ ਛੁਪੀ ਰਹਾ, ਤੋ ਜ਼ਰੂਰ ਖਾਣੀਆਂ ਚਾਹੀਏ। ਉਹ ਮਾਰੀ ਜੋ ਅਸ਼ਵਗੰਧਾ ਹੀ ਮਾਰਾ ਤਨਾਵ ਖਤਮ ਕਰੋ ਹੀ ਹੈ ਨਾ, ਤਨਾਵ ਖਾਤਰ ਅਸੀਂ ਹੋਸਪਿਟਲਾਂ 'ਤੇ ਜਾਊਂ ਹੈ ਅਤੇ ਵੈਸੇ ਅੰਗਰੇਜ਼ੀ ਦਵਾਈਆਂ ਖਾਊਂ ਹੈ, ਅਸ਼ਵਗੰਧਾ ਖੇ ਜੇ ਅਸੀਂ ਆਪਣੇ ਦਿਨਚਰਿਆ ਦੇ ਇੱਕ ਪੱਤਾ ਵੀ ਖਾਊਂ, ਤੋ ਇਹਦੇ 'ਤੇ ਮਾਰਾ ਤਨਾਵ ਖਤਮ ਹੋ, ਤਾਕਤ ਮਿਲੋ ਹੀ, ਔਰ ਜੇ ਅਸੀਂ ਗਿਲੋਏ ਹੋਏ ਗਲੋ ਖਾਊਂ ਤੋ ਤੇ ਤਾਂ ਬੁਖਾਰ ਕਮ ਹੋ ਆ, ਕਈ ਵਾਰ ਪਲੇਟਲੇਟ ਨਹੀਂ ਬਣਦੇ ਤੋ ਸੇ ਉਹ ਵੀ ਬਣਨੇ ਸ਼ੁਰੂ ਹੋ ਜਾਵੇ। ਤੋ ਦੇਖੋ ਟਾਈਮ ਬੜੀ ਜਾਣਾ, ਦਰਸ਼ਨਕ ਤੋਂ ਬੜਾ ਭਾਰੀ ਹੈ ਤੇਰੇ ਬਾਰੇ, ਤਾਂ ਪੂਰਾ ਦਿਨ ਵੀ ਜਪੂੰਗੇ ਨਾ, ਤਾਂ ਵੀ ਮਾਰੇ ਗੱਲਾਂ ਨਹੀਂ ਮੁੱਕਣੀਆਂ ਨਹੀਂ ਹੈ, ਤੋ ਸੁਣੋ ਤੁਸੀਂ ਲੋਕ ਗੀਤ।

ਇਸਤੇਮਾਲ ਬਢਾਉਣ ਦੀ ਜ਼ਰੂਰਤ ਹੈ। ਜਲਵਾਯੂ ਪਰਿਵਰਤਨ ਅਤੇ ਬਚਾਅ ਵਾਸਤੇ ਸਰਕਾਰ ਕਨੀ ਸਮਾਜ ਦੋਨੋਂ ਦਾ ਮਿਲੀ ਕਰੀ ਪ੍ਰਯਾਸ ਕਰਨਾ ਬੜਾ ਜ਼ਰੂਰੀ ਹੈ। ਜਲਵਾਯੂ ਬਦਲਾਵ ਦੀ ਦਿਖਾ ਖਾਸ ਵਜ੍ਹਾ ਕਿਆ ਹੈ? ਗ੍ਰੀਨ ਹਾਊਸ ਗੈਸਾਂ ਦਾ ਵਧਣਾ, ਕਾਰਬਨ ਡਾਈਆਕਸਾਈਡ, ਮੀਥੇਨ ਕਨੇ ਨਾਈਟ੍ਰਸ ਆਕਸਾਈਡ ਜਿਹੀ ਗੈਸਾਂ ਵਾਤਾਵਰਣ 'ਚ ਗਰਮੀ 'ਚੋਂ ਰੋਕਦੀ ਹਨ। ਕਾਰਖਾਨੇ, ਗੱਡੀਆਂ ਕਨੀ ਬਿਜਲੀ ਉਤਪਾਦਨ ਅਤੇ ਇਹਨਾਂ ਗੈਸਾਂ ਦੀ ਮਾਤਰਾ ਲਗਾਤਾਰ ਵਧਦੀ ਹੈ। ਜੰਗਲਾਂ ਦੀ ਕਟਾਈ, ਪੇੜ ਕਾਰਬਨ ਡਾਈਆਕਸਾਈਡ 'ਚੋਂ ਅਵਸ਼ੋਸ਼ਿਤ ਕਰਦੇ ਹਨ। ਜਦ ਉਹ ਜੰਗਲ ਕਟੋਏ ਜਾਂਦੇ ਹਨ ਤਾਂ ਵਾਤਾਵਰਨ 'ਚ ਕਾਰਬਨ ਡਾਈਆਕਸਾਈਡ ਮਾਤਰਾ ਵੀ ਵਧੀ ਜਾਂਦੀ ਹੈ। ਵੱਡੇ ਕਾਰਖਾਨੇ ਪਲਾਸਟਿਕ ਦਾ ਇਸਤੇਮਾਲ ਕਨੇ ਊਰਜਾ ਦੀ ਜ਼ਿਆਦਾ ਖਪਤ ਪਰਿਆਵਰਨ 'ਚੋਂ ਨੁਕਸਾਨ ਪੁਜਾਦੇ ਹਨ। ਤੁਸੀਂ ਦੇਖਦੇ ਕਿ ਪਲਾਸਟਿਕ ਦੇ ਇਸਤੇਮਾਲ 'ਤੇ ਇੱਕ ਤਾਂ ਅਸਾਂ ਦੀ ਸਿਹਤ ਪਰ ਖਰਾਬ ਅਸਰ ਪਾਉਂਦਾ, ਕਨੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਜਿਵੇਂ ਕਿ ਕਿਸੇ ਨਾ ਕਿਸੇ ਜ਼ਰੀਏ 'ਤੇ ਪਲਾਸਟਿਕ ਅਸਾਂ ਦੇ ਸਰੀਰ 'ਚ ਪੂਜਦਾ ਹੈ। ਥਕਾਨ, ਕਮਜ਼ੋਰੀ, ਅੱਖਾਂ ਦੀ ਰੋਸ਼ਨੀ ਦਾ ਕਮਜ਼ੋਰ ਹੋਣਾ, ਕਈ ਤਰ੍ਹਾਂ ਦੀ ਬਿਮਾਰੀਆਂ ਅਸਾਂ ਜੋ ਚਿਮੜਾਦੀਆਂ ਹਨ। ਫਿਰ ਅਗਰ ਜ਼ਮੀਨਾਂ ਅੰਦਰ ਪਲਾਸਟਿਕ ਜਾਂਦਾ ਹੈ ਤਾਂ ਉਸਦੀ ਪੈਦਾਵਾਰ ਸ਼ਕਤੀ ਖਤਮ ਹੁੰਦੀ ਹੈ, ਜ਼ਮੀਨ ਬੰਜਰ ਹੋਣਾ ਲੱਗਦੀ। ਜਿਵੇਂ ਪਲਾਸਟਿਕ ਇੱਕ ਤਾਂ ਹੀ ਖਤਰਨਾਕ ਚੀਜ਼ ਹੈ ਕਿ ਨਾ ਇਹ ਗਲਦਾ, ਨਾ ਜਲਦਾ, ਨਾ ਮੁੱਕਦਾ। ਸਮੁੰਦਰੀ 'ਚ ਚਲਾ ਜਾਏ ਤਾਂ ਸਮੁੰਦਰੀ ਜੀਵ ਖਤਮ ਹੋਵਦੇ ਹਨ। ਇਸ ਯੋਗਾਇਕ ਹੈ ਪਲਾਸਟਿਕ ਜ਼ਮੀਨਾਂ 'ਚ ਅੰਦਰੋਂ ਅੰਦਰ ਖੁੱਭਦਾ ਜਾਂਦਾ ਤਾਂ ਫਸਲਾਂ ਨਹੀਂ ਹੁੰਦੀਆਂ, ਜਾਨਵਰਾਂ ਦੇ ਮੂੰਹਾਂ 'ਚ ਚਲਾ ਜਾਏ ਤਾਂ ਜਾਨਵਰ ਖਤਮ ਹੁੰਦੇ। ਤੁਸੀਂ ਦੇਖਿਆ ਹੋਣਾ ਕਿ ਜੀਵ ਜੰਤੂਆਂ ਦੀ ਕਈ ਪ੍ਰਜਾਤੀਆਂ ਥੀਆਂ ਮੁੱਕਦੀਆਂ ਜਾਂਦੀਆਂ ਹਨ। ਹੁਣ ਸਮੁੰਦਰੀ ਜੀਵਾਂ ਦੀ ਜ਼ਿੰਦਗੀ ਵੀ ਖਤਮ ਹੁੰਦੀ ਜਾਂਦੀ ਹੈ। ਬੋਲਣ ਦਾ ਮਤਲਬ ਹੈ ਕਿ ਪਲਾਸਟਿਕ ਜਿਹੜਾ ਹੈ ਸੇ ਸਭਨਾਂ ਵਾਸਤੇ ਖਤਰਨਾਕ ਹੈ, ਇਨਸਾਨਾਂ ਵਾਸਤੇ ਵੀ, ਕਨੇ ਜਿਹੜੇ ਹੋਰ ਧਰਤੀ 'ਤੇ ਜੀਵ ਹਨ ਉਹਨਾਂ ਤਾਈਂ ਵੀ। ਅਸਾਂ ਦਾ ਵਾਤਾਵਰਨ, ਪਰਿਆਵਰਨ ਪਲਾਸਟਿਕ 'ਤੇ ਜ਼ਿਆਦਾ ਇਸਤੇਮਾਲ 'ਤੇ ਖਰਾਬ ਹੋਵਦਾ ਹੈ। ਆਵੋ ਹਵਾ ਖਰਾਬ ਹੋਵਦੀ ਹੈ। ਅਸਾਂ ਦੇ ਹਿਮਾਚਲ ਸੂਬੇ 'ਚ ਪਲਾਸਟਿਕ ਦਾ ਇਸਤੇਮਾਲ ਨਹੀਂ ਹੁੰਦਾ ਹੈ, ਇਸ ਕਰਕੇ ਇੱਥੋਂ ਦਾ ਪਰਿਆਵਰਨ ਸਾਫ਼ ਸੁਥਰਾ ਹੈ। ਇੱਥੋਂ ਪਲਾਸਟਿਕ ਦੇ ਇਸਤੇਮਾਲ 'ਤੇ ਜੁਰਮਾਨਾ ਵੀ ਹੁੰਦਾ, ਕਨੇ ਰੋਕ ਵੀ ਲੱਗੀ ਹੋਏ। ਤਾਂ ਹੀ ਤਾਂ ਇੱਥੋਂ ਹਰਿਆਲੀ ਦਿਖਣੇ 'ਚੋਂ ਮਿਲਦੀ, ਇੱਥੋਂ ਦੀ ਆਬੋ ਹਵਾ ਸਾਫ਼ ਸੁਥਰੀ ਹੈ। ਇਸ ਆਬੋ ਹਵਾ ਜੋ ਲੈਣੇ, ਮਹਿਸੂਸ ਕਰਨੇ ਤਾਂ ਤਾਂ ਸੈਲਾਨੀ 12 ਮਹੀਨੇ ਹਿਮਾਚਲ ਦਾ ਰੁੱਖ ਕਰਦੇ ਹਨ, ਆਉਂਦੇ ਘੁੰਮਦੇ, ਕਨੇ ਇੱਥੋਂ ਦੀ ਹਰੀ ਭਰੀ ਵਾਦੀਆਂ 'ਚ ਖੋਈ ਜਾਂਦੇ ਹਨ, ਹਰ ਮੌਸਮ ਦਾ ਆਨੰਦ ਚੁੱਕਦੇ ਹਨ। ਅਗਰ ਭਾਰਤ ਦਾ ਹਰ ਸੂਬਾ ਪਲਾਸਟਿਕ 'ਤੇ ਰੋਕ ਕਨੇ ਇਸਤੇਮਾਲ ਜੁਰਮਾਨਾ ਲਗਾਏ ਤਾਂ ਸਾਰੀ ਧਰਤੀ, ਪੂਰਾ ਭਾਰਤ ਵਰਸ਼ ਸਾਫ਼ ਸੁਥਰਾ ਕਨੇ ਹਰਿਆ ਭਰਿਆ ਹੋ ਸਕਦਾ ਹੈ। ਕਿੰਨਾ ਸਾਰੀ ਧਰਤੀ ਤਾਂ ਇੱਕ ਹੈ। ਇਸ ਬਦਲਾਵ ਦਾ ਅਸਰ ਕਿਆ ਕਿਆ ਹੁੰਦਾ ਹੈ? ਧਰਤੀ ਦਾ ਔਸਤ ਤਾਪਮਾਨ ਵਧਦਾ, ਲਗਾਤਾਰ ਇਸ 'ਤੇ ਗਰਮੀ ਦੀ ਲਹਿਰਾਂ ਜਿਸ ਜੋ ਹੀਟ ਵੇਵਸ ਵੀ ਬੋਲਦੇ ਹਨ ਜ਼ਿਆਦਾ ਖਤਰਨਾਕ ਹੋਦੀਆਂ ਹਨ। ਗਲੇਸ਼ੀਅਰ ਪਿਘਲਾ ਦੇ ਜਿਸ 'ਤੇ ਸਮੁੰਦਰਾਂ ਦਾ ਜਲ ਸਤਰ ਵਧਦਾ, ਇਹ ਅਸਾਂ ਤੁਸਾਂ ਕੰਨੇ ਪਹਿਲੇ ਵੀ ਦੱਸਿਆ। ਕਨੀ ਕੁਦਰਤੀ ਆਫਤਾਂ ਲਗਾਤਾਰ ਵਧਦੀ ਹਨ, ਖੇਤੀਬਾੜੀ 'ਤੇ ਅਸਰ ਪਵਾਦਾ ਹੈ। ਦਿਖਾ ਬੇਮੌਸਮੀ ਵਰਖਾ, ਕਦੀ ਜ਼ਿਆਦਾ ਗਰਮੀ ਦੀ ਵਜ੍ਹਾ 'ਤੇ ਫਸਲਾਂ 'ਚੋਂ ਨੁਕਸਾਨ ਪੁੱਜਦਾ, ਕਨੀ ਜ਼ਿਆਦਾ ਵਰਖਾ 'ਤੇ ਵੀ ਫਸਲਾਂ ਖਰਾਬ ਹੋਦੀਆਂ ਹਨ। ਤੁਸੀਂ ਇਸਦਾ ਅਸਰ ਜਿਹੜਾ ਸੇ ਅੱਜ ਕੱਲ੍ਹ ਮਹਿਸੂਸ ਵੀ ਕਰਦੇ ਹਨ। ਮਈ ਦੇ ਮਹੀਨੇ 'ਚ ਇਤਨੀ ਠੰਡ, ਜਿਤਨੀ ਦਸੰਬਰ ਜਨਵਰੀ 'ਚ ਅਸਾਂ ਮਹਿਸੂਸ ਕਰਦੇ ਥੇ। ਬਰਸਾਤੀ ਸਾਹੀਂ ਵਰਖਾ ਹੋਦੀਆਂ ਹਨ ਜਿਸ 'ਤੇ ਮਤਾ ਨੁਕਸਾਨ ਫਸਲਾਂ 'ਚੋਂ ਤਾਂ ਪੂਜੇ ਪੂਜਿਆ, ਇਸ 'ਤੇ ਸੌਗੀ ਸੌਗੀ ਲਾਸੇ ਵੀ ਪਵਾਦੇ ਹਨ ਅਤੇ ਇਸ 'ਤੇ ਜਾਨ ਮਾਲ 'ਚੋਂ ਵੀ ਨੁਕਸਾਨ ਹੋਵਦਾ, ਕਨੇ ਹੰਦਾ ਸਫ਼ਰ ਵੀ ਕੁਥੀ ਨਾ ਕੁਥੀ ਖਰਾਬ ਹੋਵਦਾ ਹੈ, ਖਤਰਨਾਕ ਬਣਾਉਂਦਾ ਹੈ। ਅਸਾਂ ਦੀ ਸਿਹਤ ਨੇ ਜੁੜੀਆਂ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪਵਾਉਂਦਾ ਹੈ, ਜਿਵੇਂ ਪ੍ਰਦੂਸ਼ਣ ਕਨੇ ਗਰਮੀ ਦੀ ਵਜ੍ਹਾ 'ਤੇ ਸਾਂਸ ਦੀ ਬਥੇਰੀਆਂ ਬਿਮਾਰੀਆਂ, ਐਲਰਜੀ ਕਨੇ ਜਲ ਜਨਿਤ ਰੋਗ ਵਧਦੇ ਹਨ। ਤਾਂ ਦੇਖਾ ਇਤਨੀ ਸਾਰੀ ਜਿਹੜੀ ਸਮੱਸਿਆ ਹਨ ਸੈ ਖਰਾ ਹੋਵਦੀਆਂ ਹਨ ਮਾਣੋ ਜੋ, ਕਨੇ ਆਉਣੇ ਵਾਲੇ ਟਾਈਮੇ 'ਚ ਦਿਖਾ ਕਿਆ ਹੋਊਗਾ, ਇਹ ਤਾਂ ਅੱਜ ਅਸਾਂ ਸੋਚ ਹੀ ਸਕਦੇ ਹਨ। ਅਗਰ ਇਸ 'ਤੇ ਅਸਾਂ ਧਿਆਨ ਹੀ ਨਹੀਂ ਦਿੱਤਾ ਤਾਂ ਫਿਰ ਆਉਣੇ ਵਾਲੀ ਪੀੜ੍ਹੀਆਂ 'ਚੋਂ ਵੀ ਇਹ ਮੁਸ਼ਕਲਾਂ ਵਧਣੀਆਂ ਹਨ। ਤਾਂ ਇਸ ਦਾ ਬਚਾਅ

ਵੀ ਜ਼ਰੂਰੀ ਹੈ। ਬੋਲਦੇ ਜਿੱਥੋਂ ਜੀ ਸਮੱਸਿਆ ਹੁੰਦੀ ਹੈ ਉੱਥੋਂ ਸਮਾਧਾਨ ਵੀ ਹੁੰਦਾ ਹੈ, ਤਾਂ ਇਸ ਦਾ ਸਮਾਧਾਨ ਕਿਆ ਹੋ ਸਕਦਾ ਹੈ? ਜ਼ਿਆਦਾ ਤੋਂ ਜ਼ਿਆਦਾ ਰੁੱਖ ਲਗਾਉਣਾ, ਸੌਰ ਕਨੇ ਪਵਨ ਊਰਜਾ ਦਾ ਇਸਤੇਮਾਲ ਕਰਨਾ, ਪਲਾਸਟਿਕ ਦਾ ਇਸਤੇਮਾਲ ਘੱਟ ਕਰਨਾ, ਪ੍ਰਦੂਸ਼ਣ ਕਮ ਕਰਨਾ, ਸਾਰਵਜਨਿਕ ਪਰਿਵਹਨ ਦਾ ਇਸਤੇਮਾਲ ਕਰਨਾ, ਬਿਜਲੀ ਪਾਣੀ ਦੀ ਬੱਚਤ ਕਰਨਾ, ਪਰਿਆਵਰਨ ਸੰਰਕਸ਼ਣ ਦੇ ਪ੍ਰਤੀ ਆਪੂ ਜੋ ਵੀ ਜਾਗਰੂਕ ਕਰਨਾ, ਕਨੇ ਹੋਰਨਾਂ 'ਚੋਂ ਜਾਗਰੂਕ ਕਰਨਾ, ਇੰਨਾ ਕਰੀ ਕਿ ਅਸਾਂ ਜਲਵਾਯੂ ਬਦਲਾਵ ਦੀ ਇਸ ਗੰਭੀਰ ਸਮੱਸਿਆ 'ਤੇ ਛੁਟਕਾਰਾ ਪਾਈ ਸਕਦੇ ਹਨ। ਅਗਰ ਅਸਾਂ ਅੱਜੇ 'ਤੇ ਛੋਟੇ ਛੋਟੇ ਕਦਮ ਨਾ ਚੁੱਕੇ ਤਾਂ ਆਉਣੇ ਵਾਲਾ ਟਾਈਮ ਜਿਹੜਾ ਸੈ, ਆਉਣੇ ਵਾਲਾ ਵਕਤ ਜੋ ਹੈ ਸੈ ਠੀਕ ਨਹੀਂ ਹੈ। ਕਨੇ ਇਸ 'ਚੋਂ ਅਸਾਂ ਸੁਰੱਖਿਅਤ ਤਾਂ ਹੀ ਰੱਖੀ ਸਕਦੇ ਜੇ ਅਸਾਂ ਆਪਣੇ ਪਰਿਆਵਰਨ ਜੋ ਸਾਫ਼ ਸੁਥਰਾ ਰੱਖਾਂਗੇ, ਆਪਣੀ ਹਰਿਆਲੀ ਜੋ ਬਚਾਂਗੇ, ਕਨੇ ਪਲਾਸਟਿਕ ਦਾ ਇਸਤੇਮਾਲ ਨਾ ਕਰਕੇ। ਤਾਂ ਇਹ ਛੋਟੇ ਛੋਟੇ ਉਪਾਏ ਹਨ, ਇਹਨਾਂ 'ਚੋਂ ਕਰੀਕੇ ਅਗਰ ਅਸਾਂ ਕੁਛ ਬੱਚਤ ਕਰੀ ਸਕੀਏ, ਕਨੇ ਆਪਣੇ ਪਰਿਆਵਰਨ 'ਚੋਂ ਬਚਾਈ ਸਕੀਏ, ਤਾਂ ਇਹ ਇੱਕ ਇਨਸਾਨੀ ਫਰਜ਼ ਅਸਾਂ ਨਿਭਾਈ ਸਕੀਏ। ਇਹ ਬੜਾ ਜ਼ਰੂਰੀ ਹੈ। ਕਿੰਨਾ ਤੁਸਾਂ ਮੌਸਮ ਦਾ ਬਦਲਾਵ ਦਿਖਾਉਂਦੇ ਵੀ ਹਨ, ਕਨੇ ਹਰ ਕਿਸੇ ਦੀ ਜ਼ੁਬਾਨ 'ਤੇ ਸੁਣਾਉਂਦੇ ਵੀ ਹਨ ਕਿ ਇਹ ਕਿਹੜਾ ਮੌਸਮ ਅੱਜ ਕੱਲ੍ਹ ਆਈ ਚੁੱਕਿਆ ਹੈ। ਤਾਂ ਇਸ ਪਰ ਤੁਸਾਂ ਸਾਰੇ ਗੌਰ ਕਰਾਂ, ਕਨੇ ਆਪੂ ਪਾਸੇ 'ਤੇ ਛੋਟੀ ਛੋਟੀ ਕੋਸ਼ਿਸ਼ ਜ਼ਰੂਰ ਕਰਨਾ ਚਾਹੀਦੀ ਆਪਣੇ ਪਰਿਆਵਰਨ 'ਚੋਂ ਬਚਾਉਣੇ ਤਾਂ, ਕਨੇ ਪ੍ਰਦੂਸ਼ਣ 'ਚੋਂ ਦੂਰ ਕਰਨੇ ਤਾਂ। ਇਹ ਤਾਂ ਹੀ ਹੋ ਸਕੇਗਾ ਜੇ ਅਸਾਂ ਜਾਗਰੂਕ ਹੋਵਾਂਗੇ, ਕਨੇ ਸਭਿਅ ਬਣ ਗਏ, ਸਾਫ਼ ਸਫਾਈ ਦਾ ਧਿਆਨ ਰੱਖੇ, ਕਨੇ ਬੱਚਤ ਪਾਸੇ ਵੀ ਧਿਆਨ ਰੱਖੇ। ਛੋਟੀਆਂ ਛੋਟੀਆਂ ਬੱਚਤਾਂ ਵੀ ਬੜੇ ਫਾਇਦੇ ਦੀਆਂ ਹੁੰਦੀਆਂ। ਕਈ ਵਾਰੀ ਅਗਰ ਅਸਾਂ ਇੱਕ ਇੱਕ ਬੂੰਦ ਅੱਜ ਕੱਲ੍ਹ ਬਚਾਉਣ ਦੀ ਕੋਸ਼ਿਸ਼ ਕਰਕੇ ਤਾਂ ਹੀ ਅਸਾਂ ਜਲ ਵੀ ਬਚਾਈ ਸਕੀਏ, ਕਨੇ ਆਪਣੇ ਪਰਿਆਵਰਨ 'ਚੋਂ ਇੱਕ ਇੱਕ ਰੁੱਖ ਬੂਟਾ ਲਗਾਉਂਗੇ ਤਾਂ ਵੀ ਅਸਾਂ ਪਰਿਆਵਰਨ 'ਚੋਂ ਬਚਾਈ ਸਕਦੇ ਹਨ। ਇੱਕ ਛੋਟੀ ਜਿਹੀ ਕੋਸ਼ਿਸ਼, ਇੱਕ ਛੋਟਾ ਜਿਹਾ ਦਾਨ ਅਸਾਂ ਧਰਤੀ ਮਾਤਾ ਵਾਸਤੇ ਵੀ ਕਰ ਸਕਦੇ, ਕਨੇ ਆਪਣੇ ਜਿਹੜੀ ਸ਼ਕਤੀ ਸਵਰੂਪ ਕੁਦਰਤ ਹੈ ਉਸਦੀ ਸੇਵਾ ਕਰਕੇ ਆਪਣਾ ਜੀਵਨ ਹਰਾ ਭਰਾ, ਕਨੇ ਸਾਫ਼ ਸਮਾਜ, ਸੁੰਦਰ ਹਰਾ ਭਰਾ ਦੇਸ਼ ਆਪਣਾ ਬਣਾਈ ਸਕੀਏ। ਤਾਂ ਅੱਜ ਤੇ ਅਸਾਂ ਜੋ ਕੋਸ਼ਿਸ਼ ਕਰਨਾ ਚਾਹੀਦੀ ਕਿ ਆਪਣੇ ਪਰਿਆਵਰਨ 'ਚੋਂ ਸਾਫ਼ ਰੱਖੀਏ, ਕਨੇ ਆਪਣੇ ਜਿਹੜੇ ਜੀ ਇਸਦੇ ਪ੍ਰਹਿਰੀ ਹਨ, ਜੀਵ ਜੰਤੂ ਹਨ, ਉਹਨਾਂ ਦੇ ਬਾਰੇ 'ਚ ਵੀ ਅਸਾਂ ਸੋਚ ਕੇ, ਇਹ ਤਾਂ ਹੀ ਸੋਚ ਸਕਦੇ ਜਿਹੜੇ ਇਹਨਾਂ ਦੇ ਘਰ ਹਨ, ਜੰਗਲ ਹਨ, ਉਹਨਾਂ 'ਚੋਂ ਬਚਾਂਗੇ। ਜਲ, ਜੰਗਲ, ਜ਼ਮੀਨ, ਇਹ ਬਚਾਉਣਾ ਅੱਜ ਦੇ ਟਾਈਮੇ ਦੀ ਸਭ ਤੋਂ ਵੱਡੀ ਜ਼ਰੂਰਤ ਹੈ, ਕਨੇ ਅਸਾਂ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ। ਅਸਾਂ ਉਮੀਦ ਕਰਦੇ ਤੁਸਾਂ ਜੋ ਇਹ ਗੱਲਬਾਤ ਜ਼ਰੂਰ ਪਸੰਦ ਆਈ ਹੋਊਗੀ। ਕਮਲ ਸ਼ਰਮਾ ਦੀ ਆਵਾਜ਼ 'ਚ ਸੁਣਦੇ ਹਨ ਕਾਰਿਕ੍ਰਮ ਦਾ ਇਹ ਅਗਲਾ ਲੋਕ ਗੀਤ।

ਟੀਰੋਦਾਨ ਉਪਾਠੀ ਨੇਤਰਦਾਨ ਟੀਰੋਦਾਨ ਲਈ ਮਾਨਵ ਤੋ ਸਜੇ ਸੇਵਾ ਸ਼ੂ ਦੀ ਹਿੰਜ ਭੱਤਿਜ ਨੇਨੀ ਦੀਬੀ ਹਿੰਜ ਮਹਾਦਾਨ ਲਕੁਰਜਨ ਛਰੀ ਕੁਜੀ ਹਿੰਦੂ ਲਾਸੀ ਟੀਰੋਦਾਨ ਰਾਨੀ ਇਚ ਟੀਰੇ ਆਉਂ ਮਾਤਾਜ਼ਾ ਮੀ ਤੋ ਹਿੰਜ ਦੀ ਕੋਨ ਕਿ ਬਈ ਜ਼ਿੰਦਗੀ ਰੀ ਹਯਾਰ ਦੋ ਜ਼ਿੰਦਗੀ ਰੀ ਤੋ ਧਿਆਂ ਚੋਮੀ ਵੀ ਹਿੰਜ ਇਚ ਖਰ ਕੋਈ ਜ਼ਿੰਦਗੀ ਰਾਂਝੀ ਤਰਸੀ ਦੋ ਆਉਂ ਹਯਾਰ ਰੇਸੀ ਜ਼ਿੰਦਗੀ ਤੋ ਦੋ ਵੀ ਇਚ ਖਰ ਕੋਈ ਛਾਂਗੀ ਹਿੰਜ ਰਾਂਝੀ ਤਰਸੀ ਤਾਂ ਆਉਂ ਘੜੀ ਇਚ ਮੀ ਸੀ ਯੁਆ ਤੋ ਦੋ ਥਲ ਦੋ ਟੀਰੋਦਾਨ ਆਉਂ ਮੀ ਇਹਨੋ ਟੀਰੋਦਾਨ ਲਾਸੀ ਸ਼ੁਆ ਤੋ ਦੋ ਦੂ ਟੀਰ ਆਉਂ ਟੀਰੇ ਮਾਤਾਜ਼ਾ ਮੀ ਤੋ ਦੋ ਕਮਰਿਆ ਵੀ ਕੁਝ ਤਰਫੋਨ ਕਿ ਬਈ ਦੋ ਜ਼ਿੰਦਗੀ ਰੀ ਛਾਂਗੀ ਲੇਮੀ ਥਲਜੀ ਦੂ ਇਚ ਸੀਜ਼ਾ ਮੀ ਊ ਟੀਰੋਦਾਨ ਏ ਸ਼ੁਭੀ ਤਰਸੀ ਕੁਝ ਮਨਾ ਤਾਂ ਔਰਤੀ ਹਯਾਰ ਤੋ ਦੋਰਤੀ ਛਾਂਗੀ ਲੇ ਤਰਸੀ ਨੇਸ ਲਾਸੀ ਗੱਪਾ ਕਿ ਬਈ ਟੀਰੋਦਾਨ ਲਈ ਆਇਨੇ ਰੂਠੇ ਪੁਣਿਓ ਕਮ ਸ਼ੂ ਹਿੰਦੂ ਫੂਗੋ ਦੀ ਅਹਿਮ ਅੰਗ ਦੂ ਬੀਜਾ ਇਚ ਸ਼ੂ ਛਾਉਜ਼ਰੀਆ ਹੈਂਜੀ ਦੀ ਦੁਨੀਆ ਖੰਡਰੀ ਮੀ ਕਮ ਲਾਦਨੀ ਕੁਝ ਮਨਾ ਹਿੰਦੂ ਟੀਰ ਠੀਕ ਤੋ ਤਾਂ ਹੈਂਜੀ ਹਿੰਦੂ ਟੀਰੇ ਰਾਨੀ ਦੀ ਪੂਰੇ ਦੁਨੀਆ ਖੰਡ ਤਰਸਦਨੀ ਪਰ ਆਉਂ ਜੀ ਇਹਨੋ ਟੀਰੇ ਮਾਤਾਜ਼ਾ ਤੋ ਦੋ ਜ਼ਿੰਦਗੀ ਰੀ ਤੇ ਯਾ ਪਾਠੀ ਖਰੀ ਬਰ ਦੋ ਅੰਜਾ ਤੋ ਦੋ ਦੀ ਜ਼ਿੰਦਗੀ ਕੜੇ ਚ ਆਈਨੇ ਖਰੇ ਸ਼ੂ ਜਾ ਤੋ ਟੀਰੇ ਮਾਤਾ ਫੇ ਪਰਮਾ ਦੋ ਦੀ ਇਹਨਾਂ ਦੂ ਹਰ ਕੁਆਜੀ ਮੋੜੇ ਕਮ ਉਥਲ ਜੀ ਉਈ ਦੂ ਮਦਦ ਲੇਪਜੀ ਲੈ ਜਾ ਤੋ ਤਾਂ ਟੀਰ ਹਿੰਦੂ ਫੂਗੋ ਇਚ ਆਇਨ ਅਹਿਮ ਅੰਗ ਸ਼ੂ ਛਾ ਨਕਾਂਡਰੇ ਲੇਖ ਤੋ ਦੋ ਤਾਂ ਤਾਂ ਟੀਰੇ ਮਾਤਾਜ਼ਾ ਮਿਊ ਜ਼ਿੰਦਗੀ ਆਈਨੇ ਖਰੇ ਸ਼ੂ ਵੀ ਧਿਆਨ ਰੀ ਨੇਸ ਲਾਸੀ ਗੱਪਾ ਕਿ ਭਾਈ ਟੀਰੋ ਦਾਨ ਧਿਆਨ ਛੋ ਟੀਰੇ ਮਾਤਾਜ਼ਾ ਮੀ ਦੂ ਥਲਜੀ ਇਚ ਸ਼ਾਦੇ ਉਮੀਦ ਰਹਿਣ ਜਾਵਾ ਤੇ ਸਾਦੀ ਰੇ ਇਚ ਮਿਉ ਟੀਰੋ ਦਾਨ ਏ ਜੁੜ ਮੀ ਗੂ ਟੀਰੋ ਛਾਂਗੀ ਵਾਪਿਸ ਹਾਵੀ ਤਰਸੀ ਟੀਰੇ ਮਾਤਾਜ਼ਾ ਜੁੜ ਮੀ ਗੂ ਟੀਰ ਠੀਕ ਲੈ ਤਰਸੀ ਦੀ ਮਾਨਵ ਤੋ ਭੱਤੇ ਵੇ ਮੋੜੇ ਸੇਵਾ ਸ਼ੂ ਟੀਰੋ ਦਾਨ ਲਵੇ ਪਰਮਾ ਦਾਨ ਲਜ਼ਾ ਛੋ ਫੂਗਾ ਵੀ ਛਾਲ ਨੁਕਸਾਨ ਵਸ਼ ਵੀ ਦੀ ਟੀਰ ਦਾਨ ਲਜ਼ਾ ਮਿਉ ਟੀਰੋ ਆਉਂ ਕੌਰਨੀਆ ਤੋਂ ਦੋ ਇਸਤੇਮਾਲ ਹਜੀਤੇ ਟੀਰੇ ਮਾਤਾਜ਼ਾ ਮਿਉ ਜ਼ਿੰਦਗੀ ਰੂਠੇ ਲਈ ਤਰਸੀ ਤਾਂ ਹਿੰਦੀ ਲਟੀਰੋ ਦਾਨ ਲੇਮੀ ਪਾਠੀ ਜਾਗਰੂਕ ਸ਼ੁਭੀ ਰਸਾ ਦੇ ਉਈ ਦੀ ਲਦਿਉ ਪਾਠੀ ਪ੍ਰੇਰਿਤ ਜ਼ਰੂਰ ਲੈ ਜੂ ਸ਼ੂ ਛੇਰੀ ਕੁਜੀ ਤੋਕੀ ਵਕਤ ਲ ਹਿੰਦੂ ਦੇਸ਼ਾ ਲੱਖੋਂ ਹਿਸਾਬੇ ਮੀਜ਼ੀ ਇਹਨਾਂ ਦੂ ਟੀਰੇ ਮਾਤਾਜ਼ਾ ਦੁਰ ਅਗਰ ਮਸਤ ਤਾਦਾ ਦਰ ਮੀਜ਼ੀ ਇਹਨਾਂ ਦੂ ਟੀਰੋ ਦਾਨ ਛੋ ਮਹਾਦਾਨ ਨਾ ਵੀ ਅਹਿਮੀਅਤ ਰੈਂ ਸਹਿਤ ਨੇਸ ਲਾਸੀ ਗੱਪਾ ਦੋ ਦੂ ਲਾਸੀ ਟੀਰੋ ਦਾਨ ਰਹੀ ਛਨ ਟੀਰੇ ਮਾਤਾਜ਼ਾ ਆਉਂ ਕਾਂ ਹੈਂਜੀ ਕੁਰਜਨ ਕਿ ਬਈ ਮੀ ਤੋ ਦੋ ਜ਼ਿੰਦਗੀ ਰੀ ਹਮੇਸ਼ਾ ਹਯਾਂ ਰੇ ਤੋ ਟੀਰੇ ਮਾਤਾ ਵੇ ਪਰਮਾ ਦੁਨੀਆ ਦੋ ਥਲਜੀ ਕੁਰਮਾ ਛੱਲੇ ਮੇ ਉਠੋ ਤੋ ਦਿਆਂ ਛੋ ਮੀ ਦੂ ਜ਼ਿੰਦਗੀ ਇਚ ਟੀਰੋ ਦਾਨੇ ਲੇਚੀ ਤਰਸੀ ਹਿੰਦੂ ਲਾਸੀ ਟੀਰੋ ਦਾਨੇ ਇਚ ਟੀਰੇ ਮਾਤਾਜ਼ਾ ਆਉਂ ਜ਼ਰੂਰਤਮੰਦ ਮੀ ਤੋ ਦੋ ਹਯਾਰੇ ਸੀ ਜ਼ਿੰਦਗੀ ਰੀ ਛਨ ਛਾਂਗੀ ਹਾਵੀ ਤਰਸੀ ਛਾਂਗੀ ਹਾਂਜੀ ਕੰਬ ਦੋ ਤਾਂਤ ਕੁਜੇ ਲੇਗੀ ਤੋ ਦੰ ਸਾਦਰੇ ਕਿ ਭਈ ਧਿਆਂ ਛੋ ਟੀਰੋ ਦਾਨੋ ਏ ਆਈ ਦੋ ਰਹਿੰਜੀ ਸ਼ੂਯੂ ਦਾਨੋ ਲਗਾ ਪਲਾਦਨੀ ਧਿਆਂ ਛੋ ਮਾਨਵ ਸੇਵਾ ਕਮ ਲੇਰੀ ਹਿੰਦੀ ਹਮੇਸ਼ਾ ਤੂ ਖਨੀ ਆ ਵੀ ਜੂ ਸ਼ੂ ਚੇਰੀ ਕੁਜ ਆਉਂ ਮੀ ਟੀਰੇ ਮਾਤਾਜ਼ਾ ਤੋ ਤਾਂ ਧਿਆਂ ਛੋ ਮੀ ਵੀ ਟੀਰੋ ਅਹਿਮੀਅਤ ਆਈਨੇ ਪਤਾ ਤੋ ਦੋ ਜ਼ਿੰਦਗੀ ਅਗਰ ਹੈਂਜੀ ਸ਼੍ਰੀ ਮੀ ਰੂਠੇ ਲਾਜੀ ਤਰਥਿਨ ਸਹਿਤ ਦੀ ਹਿੰਦੂ ਥਲ ਜ਼ਿਲ ਇਚ ਰੂਠੇ ਗੱਪਾ ਸ਼ੋ ਦੋ ਧਿਆਂ ਖਾਨੀ ਹਿੰਦੀ ਬਾਤੇ ਦੀ ਹਿੰਦੂ ਸ਼ਿੰਗ ਸ਼ੀਂਦਰ ਟੀਰੋ ਦਾਨ ਲੈ ਜੂ ਸ਼ੂ ਤਾਂ ਆਉਂ ਗਾੜੀ ਇਚ ਮੀ ਨੇਸ ਤਦਨ ਕਿ ਬਈ ਦੀ ਧਰਤੀ ਆਂਦਨ ਸਹਿਤ ਇਚ ਨਾ ਇਚ ਜਾ ਹਿੰਦਰ ਈਬੀ ਲ ਤਾਂ ਦੂ ਕੁਜਮਾ ਸੀਏ ਥਲ ਦੂਮਿਉ ਆਉਂ ਟੀਰੋ ਦਾਨ ਲਾਸੀ ਤੋ ਦੂ ਦੋਰਾ ਇਚ ਆਉਂ ਟੀਰੇ ਮਾਤਾਜ਼ਾ ਮੀ ਤੋ ਦੋ ਕਮਰੀ ਆਬੀ ਤਰਸੀ ਚਰੀ ਕੁਜੀ ਹਿੰਦੂ ਸੀਏ ਥਲ ਲ ਹਿੰਦੂ ਆਉਂ ਲਾਸੀ ਟੀਰੋ ਦਾਨ ਤੋ ਦੋ ਦਲ ਤੇ ਅਗਰ ਉਈ ਮੀਜ ਦੀ ਦੁਨੀਆ ਖੰਡ ਤਰਥਿਰ ਸਹਿਤ ਨੇਸ ਲਾਸੀ ਗਪਤਾ ਦੀ ਗੱਪਾ ਕਿ ਭਈ ਦੀ ਤ ਮਾਨਵਤਾ ਸਾਜੇ ਸੇਵਾ ਸ਼ੂ ਹਿੰਦੂ ਲਾਸੀ ਟੀਰੋ ਦਾਨ ਜੁੜ ਮੀਗੂ ਜ਼ਿੰਦਗੀ ਰੀ ਉਜਾਲਾ ਲਾਜੀ ਕੰਡਰਾ ਤਾਂ ਤਾਂ ਬਾਤੇ ਗੱਪਾ ਦੂ ਇਚ ਦੀਏ ਗੱਪਾ ਕਿ ਭਈ ਹਿੰਜ ਬਾਤੇ ਟੀਰੋ ਦਾਨ ਜ਼ਰੂਰ ਲਾਉਣੀ ਧਿਆਂ ਰੀ ਹਯਾਰ ਰੀ ਸ਼ੀ ਮਿਲੇਗੀ ਹਯਾਰ ਰੀ ਇਹਨਾਂ ਜ਼ਿੰਦਗੀ ਕੜੇ ਚ ਲੇਗੀ ਮੀ ਦਿਲ ਛਾਂਗੀ ਖੋਸੀ ਤਰਥੀ ਗੱਪਾ ਦੀਏ ਕਿ ਭਈ ਉਈ ਦੂ ਹਯਾਰੇ ਸੀ ਜ਼ਿੰਦਗੀ ਰੀ ਛਾਂਗੀ ਲੇਮੀ ਕੰਮ ਏਥ ਟੀਰੋ ਦਾਨ ਸ਼ੂ ਸੀਏ ਥਲ ਦੀ ਦੁਨੀਆ ਨੀ ਅੱਛਾ ਇਲ ਜੀ ਥਲ ਆਦਿਆ ਉਈ ਦੀ ਵੀ ਖੰਡਰੀ ਮੀ ਤਾਕਤ ਰਾਂਡਰੀਏ ਤਾਂ ਨੇਤਰ ਦਾਨ ਛੂ ਕੁਰੀ ਮਨਾ ਹਯਾਰੇ ਸੀ ਜੀਵਨ ਵੀ ਛਾਂਗੀ ਰਾਂਡਰੀ ਮੀ ਛੋ ਇਚ ਦੀ ਉਪਹਾਰੋ ਛੋ ਸ਼ੂ ਦੀਏ ਗੱਪਾ ਕਿ ਬਈ ਟੀਰੋ ਦਾਨੋ ਅਹਿਮੀਅਤ ਚੂੰਗੀ ਹਿੰਦੀ ਬਾਤੇ ਦੀ ਹਿੰਦੂ ਟੀਰੋ ਦਾਨ ਜ਼ਰੂਰ ਲੈ ਜੂ ਸ਼ੂ ਨਾ ਰੇਜੁਨ ਹੈਂਜੀ ਦੀ ਗੀਤ।